0: All right, let's turn our attention to Punjab now, where a serious drug controversy is actually unfolding, with a political firestorm erupting over the drug crisis after a man has died by suicide. In a video recorded before his death, deceased victim Gulzar Singh allegedly held Punjab Minister Harpreet about drugs and his son's addiction. The allegations have now triggered a political attack on the Bhagwant Mann government. The Congress has alleged that the man was under pressure. The BJP, meanwhile, has demanded Harpal Singh Cheema's removal from his post and said that questioning the Aam Aadmi Party government comes with a price of death.
1: ਸਰਕਾਰ ਹੀ ਕੱਲ੍ਹ ਚੀਮਾ ਆਈ ਸੀ ਸਾਡੇ ਸਵਾਲ ਕੀਤਾ ਸੀ ਚੀਮਾ ਇਹ ਚੀਮਾ ਵੀ ਜ਼ਿੰਮੇਵਾਰ ਹੈ ਜੀ ਗੱਲ ਦਾ ਮੇਰੀ ਮੌਤ ਦਾ ਵੀ ਜ਼ਿੰਮੇਵਾਰ ਹੈ ਇੱਕ ਪੰਚਾਇਤ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ
2: ਕੀ ਸਵਾਲ ਕੀਤਾ ਜੀ ਤੁਸੀਂ
1: ਨੇ ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ
2: ਚਿੱਟੇ ਤਾਂ ਤੁਸੀਂ ਕਿਉਂ ਕੀਤਾ ਤੁਹਾਡੇ ਘਰੇ ਕੋਈ ਚਿੱਟਾ ਪੀਂਦਾ
1: ਹਾਂਜੀ ਮੇਰਾ ਮੁੰਡਾ ਪੀਂਦਾ
2: ਅੱਛਾ ਤੁਸੀਂ ਪੀੜ ਤੋਂ ਉਹਦੇ ਤੋਂ

0: Switching tracks now from Delhi to Punjab, a political firestorm has erupted in the state over the drug crisis after a man died by suicide. In a video recorded before his death, the deceased, this is a victim who's 50 years, he was all of 50, Gulzar Singh, allegedly held the Punjab minister Harpal Singh Cheema responsible, claiming he had questioned the minister about the drug situation and his son's addiction. The allegations have now triggered a political attack as far as the government of Bhagwat Mann is concerned. The Congress has alleged that the man was under pressure. The BJP, meanwhile, has demanded the removal of the minister from his post and saying that questioning the Aam Aadmi Party government comes with a price. The price is death.
1: ਮੈਂ ਇੰਨਾ ਬੇਰੁਜ਼ਗਾਰ ਕਰਤਾ ਨਾ ਜੀ, ਮੰਗਣ ਤੋਂ ਵੀ ਮਜਬੂਰ ਹੋ ਗਿਆ, ਸਰਪਾਸ ਹੀ ਤੋਂ ਮਜਬੂਰ।
2: ਸਰਕਾਰ ਤਾਂ ਕਹਿੰਦੇ ਚਿੱਟਾ ਬੰਦ ਕਰਤਾ ਜੀ, ਇਸ ਨੇ
1: ਚਿੱਟਾ ਕੋਈ ਬੰਦ ਨਹੀਂ ਹੋਇਆ ਜੀ।
3: ਟੂਰ ਵਣਜਾਰੇ ਪਿੰਡ ਚੀਮਾ ਆਇਆ ਸੀ, ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਹੀ ਪਿੰਡ 'ਚ ਸਰਿਆਮ ਚਿੱਟਾ ਵਿਕ ਰਿਹਾ ਗਾ। ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ, ਐਂ ਕਰਕੇ ਤਿੰਨ ਚੀਮੇ ਨੂੰ ਕਿਉਂ ਆਖਿਆ, ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ।
4: ਦੇਖੋ ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ।

0: three decades of watching the world change. Of asking the questions that couldn't wait. Of telling the stories that couldn't be ignored. Of holding the line when it mattered most. Times change, our purpose doesn't. NDTV 24/7 is now NDTV, when it really matters.
1: All right, let's turn our attention to Punjab now, where a serious drug controversy is actually unfolding, with a political firestorm erupting over the drug crisis after a man has died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government. The Congress has alleged that the man was under pressure. The BJP, meanwhile, has demanded Harpal Singh Cheema's removal from his post and said that questioning the Aam Aadmi Party government comes with a price of death.
2: ਕੀ ਸਵਾਲ ਕੀਤਾ ਜੀ ਤੁਸੀਂ ਨੇ?
3: ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ।
2: ਚਿੱਟੇ ਤੇ ਤੁਸੀਂ ਕਿਉਂ ਕੀਤਾ? ਤੁਹਾਡੇ ਘਰੇ ਕੋਈ ਚਿੱਟਾ ਪੀਂਦਾ?
3: ਹਾਂਜੀ, ਮੇਰਾ ਮੁੰਡਾ ਪੀਂਦਾ।
2: ਅੱਛਾ, ਤੁਸੀਂ ਪੀੜਤ ਉਹਦੇ ਤੋਂ?
3: ਹਾਂਜੀ।
2: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ?
3: ਮੇਰੇ ਸਾਰੀ ਸਾਰਾ ਕੁਛ ਹੀ ਵੇਚਤਾ ਜੀ।
2: ਅੱਛਾ ਜੀ, ਠੀਕ ਹੈ ਜੀ।
3: ਮੈਂ ਇੰਨਾ ਬੇਰੁਜ਼ਗਾਰ ਕਰਤਾ ਨੇ ਜੀ, ਮੰਗਣ ਤੋਂ ਵੀ ਮਜਬੂਰ ਹੋ ਗਿਆ। ਉਹ ਸਰਪਾਸ ਹੀ ਕਿਉਂ ਮਜਬੂਰ?
2: ਸਰਕਾਰ ਤਾਂ ਕਹਿੰਦੀ ਚਿੱਟਾ ਬੰਦ ਕਰਤਾ ਜੀ ਇਸਨੇ।
3: ਚਿੱਟਾ ਕੋਈ ਬੰਦ ਨਹੀਂ ਹੋਇਆ ਜੀ।
4: ਟੂਰ ਵਣਜਾਰੇ ਪਿੰਡ ਚੀਮਾ ਆਇਆ ਸੀ, ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਹੀ ਪਿੰਡ 'ਚ ਸਰਿਆਮ ਚਿੱਟਾ ਵਿਖ ਰਿਹਾ ਗਾ। ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ, ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ? ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ।
5: ਦੇਖੋ, ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ? ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ ਹਾਂ। ਦੇਖੋ, ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ, ਜਿਹਦੇ 'ਚ ਮੈਨੂੰ ਲੱਗਦਾ ਸਭ ਦਾ ਰੋਲ ਹੈ, ਸੁਸਾਇਟੀ ਦਾ, ਪੇਰੈਂਟਸ ਦਾ, ਟੀਚਰਸ ਦਾ, ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ, ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ। ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜਾ ਥੋੜਾ ਜਿਹੜਾ ਪਾਰਟ ਆ ਉਹ ਪਲੇ ਕਰਨਾ ਚਾਹੀਦਾ, ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ।
6: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ, ਪਰ ਉਹਨੂੰ ਰੋਜ਼ ਨਸ਼ਾ ਮਿਲਦਾ ਕਿੱਥੋਂ ਮਿਲਦਾ? ਜਦ ਇਹ ਸਵਾਲ ਕੀਤਾ ਚੀਮਾ ਜੀ ਨੇ ਤਾਂ ਭੜਕਣਾ ਹੀ ਸੀ। ਮੌਤ ਹੋਣ ਤੋਂ ਪਹਿਲਾਂ ਉਹ ਇੱਕ ਵੀਡੀਓ ਆਪਣੀ ਆਪ ਪਾ ਗਿਆ ਕਿ ਮੈਂ ਹਰਪਾਲ ਚੀਮਾ ਨੇ ਜਿਹੜੀ ਪੁਲਿਸ ਭੇਜੀ ਹੈ ਮੈਂ ਡਰ ਗਿਆ, ਮੈਂ ਹਰਪਾਲ ਚੀਮੇ ਕਰਕੇ, ਸਰਪੰਚ ਕਰਕੇ ਸਰਫਾਸ ਕਰ ਰਿਹਾ, ਆਪਣੀ ਜਾਨ ਖਤਮ ਕਰ ਰਿਹਾ, ਅਤੇ ਉਹ ਸਰਫਾਸ ਕਰਕੇ ਮਰ ਗਿਆ।
7: ਯਾਰ, ਅੱਜ ਹਾਲਾਤ ਪੰਜਾਬ ਦੇ ਇੰਨੇ ਬਦਤੋਂ ਬਦਤਰ ਹੋਏ ਨੇ ਕਿ ਹਰ ਜਗ੍ਹਾ 'ਤੇ ਇਹੋ ਜਿਹੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ। ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਉਹ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ, ਪੁਲਿਸ ਜਿਹੜੀ ਹੈ ਇੱਕ ਗੁੰਡਾ ਤੰਤਰ ਬਣੀ ਹੋਈ ਹੈ।
1: My colleague Mohammed Ghazali has been tracking all the latest developments for us. He joins us live with the clarity we need at the moment.
8: Hello and a very good afternoon, viewers. You're watching Breaking Ground with me, Aditya Raj Kaul. Over the next 1 hour, we take you through some of the biggest stories in India and across the globe. Prime Minister Narendra Modi will be in Gujarat, but also reviewing the performance of the ministerial colleagues in the centre. We'll get you that and a lot of exclusive details here on Breaking Ground. But first, the top headlines at this hour. Prime Minister reviews minister's performance amid buzz of a possible cabinet reshuffle. Sources tell that the Prime Minister held a 3-hour meeting with over 12 ministers of state, taking stock of the ministry work, welfare, delivery, as well as new initiatives. Prime Minister Narendra Modi will visit Vadodara and Navsari, where various developmental projects will be inaugurated. As part of this high-profile itinerary, Prime Minister will engage with students and young professionals at the Maharaja Sayajirao University of Baroda.

0: आर प्योर शाही पनीर मसाला डिलीशियस हेल्दी एवरीडे अक्रॉस द कंट्री ही हैज ट्रैक्ड द पल्स ऑफ पावर फ्रॉम वॉशिंगटन टू कोरिया विटनेस्ड हिस्ट्री बीइंग मेड इन ग्लोबल कैपिटल्स एंड कॉन्फ्लिक्ट ज़ोन्स brought clarity to complex issues of national security and international affairs. Aditya Raj Kaul, covering international affairs like no one else. Only on NDTV Network. Meetha ya namkeen, chahe jaise khao, 100% suji se bani, aur pure vermicelli, swadisht, sehatmand, har roz.
1: All right, let's turn our attention to Punjab now, where a serious drug controversy is actually unfolding with a political firestorm erupting over the drug crisis after a man has died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government. The Congress has alleged that the man was under pressure. The BJP, meanwhile, has demanded Harpal Singh Cheema's removal from his post and said that questioning the Aam Aadmi Party government comes with a price of death.
2: ਕੀ ਸਵਾਲ ਕੀਤਾ ਜੀ ਤੁਸੀਂ
3: ਨੇ ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ
2: ਚਿੱਟੇ ਤਾਂ ਤੁਸੀਂ ਕਿਉਂ ਕੀਤਾ ਤੁਹਾਡੇ ਘਰੇ ਕੋਈ ਚਿੱਟਾ ਪੀਂਦਾ
3: ਹਾਂਜੀ ਮੇਰਾ ਮੁੰਡਾ ਪੀਂਦਾ
2: ਅੱਛਾ ਤੁਸੀਂ ਪੀੜ ਤੋਂ ਉਹਦੇ ਤੋਂ
3: ਹਾਂਜੀ
2: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ
3: ਮੇਰੇ ਸਾਰਾ ਕੁਛ ਹੀ ਵੇਚਤਾ ਜੀ
2: ਅੱਛਾ ਜੀ ਠੀਕ ਹੈ
3: ਮੈਂ ਇੰਨਾ ਬੇਰੁਜ਼ਗਾਰ ਕਰਤਾ ਨਾ ਜੀ ਮੰਗਣ ਤੋਂ ਹੀ ਮਜਬੂਰ ਹੋ ਗਿਆ ਉਹ ਸਰਪਾਸ ਸੀ ਕੋਈ ਮਜਬੂਰ
2: ਸਰਕਾਰ ਤਾਂ ਕਹਿੰਦੇ ਚਿੱਟਾ ਬੰਦ ਕਰਤਾ ਜੀ ਇਸ ਨੇ
3: ਚਿੱਟਾ ਕੋਈ ਬੰਦ ਨਹੀਂ ਹੋਈ
4: ਟੂਰ ਵਣਜਾਰੇ ਪਿੰਡ ਚੀਮਾ ਆਇਆ ਸੀ ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਹੀ ਪਿੰਡ 'ਚ ਸਰਿਆਮ ਚਿੱਟਾ ਵਿਖ ਰਿਹਾ ਹੈਗਾ ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਈ ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ
5: देखो हर चीज वेरीफाई होएगी ठीक है जिन्ना ओदे सच होएगा उस हिसाब नाल सी कारवाई करते देखो ये एक बहुत ही गंभीर जड़ा है एक मुद्दा है जिदे च मैनूं लगदा सब दा रोल है सोसाइटी दा पेरेंट्स दा टीचर्स दा अपने वर्गे जिहड़े लॉ अबाइडिंग सिटीजन ने उन्हां दा ते विच पुलिस दा ते प्रशासन दा मैनूं लगदा आपां सारयां नूं थोड़ा थोड़ा जिहड़ा पार्ट आ प्ले

0: हर पल मनाओ केसरी त्योहार। विमल
1: बोलो जुबा केसरी।
2: थोड़े में ज्यादा स्वाद, यही तो है इसकी खास बात।
3: वाओ मामा क्या स्वाद है।
2: अरे मेरे राजा।
4: सबका राजा आर्टियोर मसाला।
5: A second changes everything. A minute moves a nation. An hour becomes history. For three decades, NDTV has been there. For the moments that were unstoppable, unmissable, unforgettable. Today, the moment is ours. NDTV 24/7 is now NDTV when it really matters.
6: Our pure Shahi Paneer Masala. Delicious, healthy, every day.
5: Three decades of watching the world change. Asking the questions that couldn't wait. Of telling the stories that couldn't be ignored. Of holding the line when it mattered most. Times change, our purpose doesn't. NDTV 24/7 is now NDTV, when it really matters.
7: मीठा या नमकीन, चाहे जैसे खाओ, 100% सूजी से बनी आर प्योर वर्मिसली, स्वादिष्ट, सेहतमंद, हर रोज।
8: All right, let's turn our attention to Punjab now, where a serious drug controversy is actually unfolding. With a political firestorm erupting over the drug crisis after a man has died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government. The Congress has alleged that the man was under pressure. The BJP, meanwhile, has demanded Harpal Singh Cheema's removal from his post and said that questioning the Aam Aadmi Party government comes with a price of death.
9: ਸਰਕਾਰੀ ਗੱਲ ਚੀਮਾ ਹੈ ਜੀ, ਸਾਡੇ ਸਵਾਲ ਕੀਤਾ ਸੀ ਜੀ ਮੈਂ। ਇਹ ਚੀਮਾ ਵੀ ਜ਼ਿੰਮੇਵਾਰ ਹੈ ਜੀ ਗੱਲ ਦਾ, ਮੇਰੀ ਬਹੁਤ ਦਾ ਵੀ ਜ਼ਿੰਮੇਵਾਰ ਹੈ, ਇੱਕ ਪੰਚਾਇਤ ਸਰਪੰਚ ਵੀ ਮੇਰੀ ਬਹੁਤ ਦਾ ਜ਼ਿੰਮੇਵਾਰ ਹੈ।
10: ਕੀ ਸਵਾਲ ਕੀਤਾ ਜੀ ਤੁਸੀਂ?
9: ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ।
10: ਚਿੱਟੇ ਤਾਂ ਤੁਸੀਂ ਕਿਉਂ ਕੀਤਾ? ਤੁਹਾਡੇ ਘਰੇ ਕੋਈ ਚਿੱਟਾ ਪੀਂਦਾ?
9: ਹਾਂਜੀ, ਮੇਰਾ ਮੁੰਡਾ ਪੀਂਦਾ।
10: ਅੱਛਾ, ਤੁਸੀਂ ਪੀੜਤ ਉਹਦੇ ਤੋਂ?
9: ਹਾਂਜੀ।
10: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ?
9: ਮੇਰੇ ਸਾਰਾ ਕੁਛ ਹੀ ਵੇਚਤਾ ਜੀ।
10: ਅੱਛਾ ਜੀ, ਠੀਕ ਹੈ।
9: ਮੈਂ ਇੰਨਾ ਬੇਰੁਜ਼ਗਾਰ ਕਰਤਾ ਨਾ ਜੀ, ਮੰਗਣ ਤੋਂ ਵੀ ਮਜਬੂਰ ਹੋ ਗਿਆ, ਸਰਪੰਚ ਹੀ ਕਿਉਂ ਮਜਬੂਰ।
10: ਸਰਕਾਰ ਤਾਂ ਕਹਿੰਦੀ ਚਿੱਟਾ ਬੰਦ ਕਰਤਾ ਜੀ ਇਸ ਨੇ।
9: ਚਿੱਟਾ ਕੋਈ ਬੰਦ ਨਹੀਂ ਹੋਇਆ ਜੀ।
11: ਟੂਰ ਵਣਜਾਰੇ ਪਿੰਡ ਚੀਮਾ ਆਇਆ ਸੀ, ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਹੀ ਪਿੰਡ 'ਚ ਸਰਿਆਮ ਚਿੱਟਾ ਵਿਕ ਰਿਹਾ ਗਾ। ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ, ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ, ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ।
12: ਦੇਖੋ ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ, ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ ਹਾਂ। ਦੇਖੋ ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ, ਜਿਹਦੇ 'ਚ ਮੈਨੂੰ ਲੱਗਦਾ ਸਭ ਦਾ ਰੋਲ ਹੈ, ਸੁਸਾਇਟੀ ਦਾ, ਪੇਰੈਂਟਸ ਦਾ, ਟੀਚਰਸ ਦਾ, ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ, ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ। ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜਾ ਥੋੜਾ ਜਿਹੜਾ ਪਾਰਟ ਆ ਪਲੇ ਕਰਨਾ ਚਾਹੀਦਾ ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ।
13: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ, ਪਰ

0: Welcome back to Breaking Ground, shifting our focus to the firestorm and, in fact, the politics in Punjab ahead of the elections. A political firestorm has erupted in Punjab over the drug crisis after a man died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government in Punjab. Congress has alleged that the man was under pressure. The BJP has demanded Cheema's removal from his post and said that questioning Aam Aadmi Party government comes with a price. The price is death. Meanwhile, the BJP has planned an anti-drug yatra in 117 assembly seats across Punjab. The BJP chief Nitin Naveen in New Delhi will flag off this yatra.
1: ਮੈਂ ਨਾ ਬੇਰੋਜ਼ਗਾਰ ਕਰਤਾ ਨੇ ਜੀ ਮੰਗਣ ਤੋਂ ਹੀ ਮਜਬੂਰ ਹੋ ਗਿਆ ਔਰ ਸਰਪਾਸ ਹੀ ਤੋਂ ਮਜਬੂਰ
2: ਸਰਕਾਰ ਤਾਂ ਕਹਿੰਦੇ ਚਿੱਟਾ ਬੰਦ ਕਰਤਾ ਜੀ ਇਸਨੇ
1: ਚਿੱਟਾ ਕੋਈ ਬੰਦ ਨਹੀਂ ਹੋਈ
3: ਟੂਰ ਬਣਜਾਰੇ ਪਿੰਡ ਚੀਮਾ ਆਇਆ ਸੀ ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਜੀ ਪਿੰਡ 'ਚ ਸਰਿਆਮ ਚਿੱਟਾ ਵਿਕ ਰਿਹਾ ਹੈਗਾ ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ
4: ਮੈਂਬਰ ਮੈਂ ਵਿੱਤ ਮੰਤਰੀ ਆਏ ਸੀ ਜੀ ਉਹ ਸੜਕਾਂ ਬਣੀਆਂ ਨੇ ਨਾ ਉਹਦਾ ਉਹ ਕਰਨ ਆਏ ਸੀ ਉਹ ਕੀ ਉਦਘਾਟਨ ਕਰਨ ਆਏ ਸੀ ਜੀ ਚਲੋ ਉੱਥੇ ਚਾਚਾ ਜੀ ਨੇ ਮੇਰੇ ਨੇ ਸਵਾਲ ਕਰ ਲਿਆ ਜੀ ਵੀ ਐਂ ਕਰਕੇ ਵੀ ਨਸ਼ਾ ਨਹੀਂ ਬੰਦ ਕਰਦੇ ਵੀ ਮੇਰਾ ਬੇਟਾ ਕਰਦਾ ਜੀ ਸਾਡੇ ਘਰੋਂ ਆਹ ਕੁਛ ਵੇਚਤਾ ਉਹਨੇ ਬੱਕਰੀਆਂ ਵੇਚਤੀਆਂ ਕਣਕ ਵੇਚਤੀ ਜੀ ਆਹ ਗੱਲ ਪਿੱਛੇ ਜੀ ਕੁਛ ਨਹੀਂ ਹੋਇਆ ਇਹ ਤੋਂ ਬਾਅਦ ਅਗਲੇ ਦਿਨ ਕਹਿੰਦੇ ਵੀ ਇਹਨੂੰ ਘਰੇ ਗਏ ਇਹਨਾਂ ਦੇ ਇਹਨੂੰ ਬੁਲਾਇਆ ਪੰਚਾਇਤ 'ਚ ਕਹਿੰਦੇ ਵੀ ਮੇਰੇ ਪੈਰੀ ਹੱਥ ਲਾਓ ਵੀ ਪੈਰੀ ਹੱਥ ਲਾ ਕੇ ਮਾਫ਼ੀ ਮੰਗੋ ਸਾਨੂੰ ਪਤਾ ਨਹੀਂ ਕੀ ਗੱਲ ਹੋਈ ਆ ਕੀ ਨਾ ਸਾਨੂੰ ਇਹਨੇ ਕੁਛ ਨਹੀਂ ਦੱਸਿਆ ਇਹ ਤੋਂ ਬਾਅਦ ਇਹਨੇ ਸਲਫਾਸ ਪੀ ਲਈ ਜੀ ਸਾਨੂੰ ਤਾਂ ਬਾਅਦ 'ਚ ਫੋਨ ਕਰਿਆ ਜੀ ਸਾਨੂੰ ਤਾਂ ਸਾਡੀ ਤਾਂ ਇਹੀ ਮੰਗ ਆ ਵੀ ਸਾਨੂੰ ਇਨਸਾਫ਼ ਚਾਹੀਦਾ ਜੀ ਬਸ
5: ਦੇਖੋ ਹਰ ਚੀਜ਼ ਵੈਰੀਫਾਈ ਹੋਏਗੀ ਠੀਕ ਹੈ ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਦੇਖੋ ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ ਜਿਹਦੇ 'ਚ ਮੈਨੂੰ ਲੱਗਦਾ ਸਭ ਦਾ ਰੋਲ ਹੈ ਸੁਸਾਇਟੀ ਦਾ ਪੇਰੈਂਟਸ ਦਾ ਟੀਚਰਸ ਦਾ ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜਾ ਥੋੜਾ ਜਿਹੜਾ ਪਾਰਟ ਆ ਪਲੇ ਕਰਨਾ ਚਾਹੀਦਾ ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ
6: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ ਪਰ ਉਹਨੂੰ ਰੋਜ਼ ਨਸ਼ਾ ਮਿਲਦਾ ਕਿੱਥੋਂ ਮਿਲਦਾ ਜਦ ਇਹ ਸਵਾਲ ਕੀਤਾ ਚੀਮਾ ਜੀ ਨੇ ਤਾਂ ਭੜਕਣਾ ਹੀ ਸੀ ਮੌਤ ਹੋਣ ਤੋਂ ਪਹਿਲਾਂ ਉਹ ਇੱਕ ਵੀਡੀਓ ਆਪਣੀ ਆਪ ਪਾ ਗਿਆ ਕਿ ਮੈਂ ਹਰਪਾਲ ਚੀਮਾ ਨੇ ਜਿਹੜੀ ਪੁਲਿਸ ਭੇਜੀ ਹੈ ਮੈਂ ਡਰ ਗਿਆ ਮੈਂ ਹਰਪਾਲ ਚੀਮੇ ਕਰਕੇ ਸਰਪੰਚ ਕਰਕੇ ਸਰਫਾਸ ਕਰ ਰਿਹਾ ਆਪਣੀ ਜਾਨ ਖਤਮ ਕਰ ਰਿਹਾ ਅਤੇ ਉਹ ਸਰਫਾਸ ਕਰਕੇ ਮਰ ਗਿਆ
7: ਯਾਰ ਅੱਜ ਹਾਲਾਤ ਪੰਜਾਬ ਦੇ ਇੰਨੇ ਬਦ ਤੋਂ ਬਦਤਰ ਹੋਏ ਨੇ ਕਿ ਹਰ ਜਗ੍ਹਾ 'ਤੇ ਇਹੋ ਜਿਹੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਉਹ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ ਪੁਲਿਸ ਜਿਹੜੀ ਹੈ ਇੱਕ ਗੁੰਡਾ ਤੰਤਰ ਬਣੀ ਹੋਈ ਹੈ
8: ਆਪੀ ਆਪ ਕੀ ਸਰਕਾਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਔਰ ਮੰਤਰੀ ਹਰਪਾਲ ਸਿੰਘ ਚੀਮਾ ਕਹਿ ਰਹੇ ਪੰਜਾਬ ਡਰੱਗ ਯੁਕਤ ਰਹੇਗਾ ਨਸ਼ਾ ਯੁਕਤ ਰਹੇਗਾ ਜੈਸੇ ਭਗਵੰਤ ਮਾਨ ਨਸ਼ੇ ਕੇ ਪਰਿਆਏ ਬਣ ਚੁੱਕੇ ਹੈ ਹਮ ਹਮੇਸ਼ਾ ਕਹਿਤੇ ਹੈ ਸੂਰਯ ਅਸਤ ਭਗਵੰਤ ਮਾਨ ਮਸਤ ਔਰ ਜੋ ਵਿਅਕਤੀ ਸਵਯਮ ਆਪਣੀ ਜ਼ਿੰਮੇਦਾਰੀ ਕਾ ਨਿਰਵਹਨ ਨਾ ਕਰੇ ਜਿਸਕੋ ਆਮ ਜਨਤਾ ਕੀ ਚਿੰਤਾ ਨਾ ਹੋ ਜੋ ਸ਼ਾਮ ਕੋ ਖੁਦ ਨਸ਼ਾ ਕਰੇ ਵੋ ਪੰਜਾਬ ਕੋ ਨਸ਼ਾ ਮੁਕਤ ਕਿਆ ਕਰੇਗਾ ਦਿੱਲੀ ਕੋ ਸ਼ਰਾਬ ਦੂੰਗਾ ਪੰਜਾਬ ਕੋ ਚਿੱਟਾ ਦੂੰਗਾ ਮੇਰਾ ਨਾਮ ਹੈ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਔਰ ਹਮ ਲੋਕ ਦੇਖਤੇ ਰਹੇਂਗੇ ऐसा बिल्कुल नहीं होने वाला।
0: All right, breaking news coming in. Congress stages stir. This is the latest protest that's coming in against the Bhagwant Mann government in Punjab. The latest attack is after a man died by suicide in the entire anti-drugs debate. There is the latest visual coming in on your screen of the clashes between the police and in fact Congress workers coming in. This is a protest by the Congress party against the Bhagwant Mann government. The Congress is staging a protest for the resignation of Chief Minister of Punjab, Bhagwant Mann, and his Minister Cheema. Ghazali is joining us live on this broadcast on this development. Congress raising the ante against the Bhagwant Mann government. Ghazali, fill us in on the latest development, a new political crisis for the Mann government, the Congress, the BJP, and the Akali Dal against it.
9: This protest is regarding most of the policies of the government, but primarily for the state government employees who are not getting their old pension system. And that is why the Punjab Congress unit had already planned this protest to push the government to implement the OPS, the old pension system. And that is why this protest has been organized. They are burning the effigy of the chief minister. They want the government to implement OPS for the government employees, which was promised by the government back in 2022 in the run-up to the polls.
0: All right, Ghazali, getting us the latest on the protest by the Congress party on the policy decisions of the Mann government and the state government employees asking for their betterment and better policies by the government. Thanks, Ghazali, for getting us the latest. And in fact, it's time to head for a break here on Breaking Ground, because that's all we have right now. But up next is the Southern View. Stay tuned to NDTV. Bye for now.
10: Launch control, 0 to 100.
11: This isn't just about cars and bikes. This is about how you move.
12: This car makes no sense, yet it makes every sense.
13: What we are sitting inside is a Joby-powered air taxi.
11: Your friend said, "Ye le le." We said, "Maybe not." Hi, my name is Siddharth Sharma. I'm your NDTV Automate, your ultimate guide into the world of automobiles and mobility.
14: Hey, Kia, navigate me to the National Archery Club. What time is the medal ceremony?
15: The medal ceremony begins at 6:30 p.m.
16: Live Gen AI in the Kia Sorento. Thoughtful intelligence for the moments that matter.
17: Kia. Movement that inspires.
18: Thode mein zyada swaad, yeh to hai iski khas baat.
19: Wow, mama, kya swaad hai?
20: Arey, meri raja.

0: प्योर शाही पनीर मसाला डिलीशियस हेल्दी एवरीडे.
1: Three decades of watching the world change. Of asking the questions that couldn't wait. Of telling the stories that couldn't be ignored. Of holding the line when it mattered most. Times change, our purpose doesn't. NDTV 24/7 is now NDTV, when it really matters.
2: मीठा या नमकीन, चाहे जैसे खाओ, 100% सूजी से बनी आर प्योर वर्मिसली, स्वादिष्ट, सेहतमंद, हर रोज.
3: All right, let's turn our attention to Punjab now, where a serious drug controversy is actually unfolding, with a political firestorm erupting over the drug crisis after a man has died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government. The Congress has alleged that the man was under pressure. The BJP, meanwhile, has demanded Harpal Singh Cheema's removal from his post and said that questioning the Aam Aadmi Party government comes with a price of death.
4: ਕੀ ਸਵਾਲ ਕੀਤਾ ਜੀ ਤੁਸੀਂ ਨੇ?
5: ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ.
4: ਚਿੱਟੇ ਤੇ ਤੁਸੀਂ ਕਿਉਂ ਕੀਤਾ? ਤੁਹਾਡੇ ਘਰੇ ਕੋਈ ਚਿੱਟਾ ਪੀਂਦਾ?
5: ਹਾਂਜੀ, ਮੇਰਾ ਮੁੰਡਾ ਪੀਂਦਾ.
4: ਅੱਛਾ, ਤੁਸੀਂ ਪੀੜ ਤੋਦੇ ਤੋਂ?
5: ਹਾਂਜੀ.
4: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ?
5: ਮੇਰੇ ਸਾਰਾ ਕੁਛ ਹੀ ਵੇਚਤਾ ਜੀ.
4: ਅੱਛਾ ਜੀ, ਠੀਕ ਹੈ.
5: ਮੈਂ ਇੰਨਾ ਬੇਰੁਜ਼ਗਾਰ ਕਰਤਾ ਨਾ ਜੀ, ਮੰਗਣ ਤੋਂ ਵੀ ਮਜਬੂਰ ਹੋ ਗਿਆ, ਸਰਪਾਸ ਹੀ ਤੋਂ ਮਜਬੂਰ.
4: ਸਰਕਾਰ ਤਾਂ ਕਹਿੰਦੀ ਚਿੱਟਾ ਬੰਦ ਕਰਤਾ ਜੀ, ਅਸੀਂ
5: ਚਿੱਟਾ ਕੋਈ ਬੰਦ ਨਹੀਂ ਹੋਇਆ ਜੀ.
6: ਟੂਰ ਵਣਜਾਰੇ ਪਿੰਡ ਚੀਮਾ ਆਇਆ ਸੀ, ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਹੀ ਪਿੰਡ 'ਚ ਸਰਿਆਮ ਚਿੱਟਾ ਵਿਖ ਰਿਹਾ ਗਾ. ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ, ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ, ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ.
7: ਦੇਖੋ, ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ. ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ. ਦੇਖੋ, ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ, ਜਿਹਦੇ 'ਚ ਮੈਨੂੰ ਲੱਗਦਾ ਸਭ ਦਾ ਰੋਲ ਹੈ, ਸੁਸਾਇਟੀ ਦਾ, ਪੇਰੈਂਟਸ ਦਾ, ਟੀਚਰਸ ਦਾ, ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ, ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ. ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜਾ ਥੋੜਾ ਜਿਹੜਾ ਪਾਰਟ ਆ ਪਲੇ ਕਰਨਾ ਚਾਹੀਦਾ, ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ.
8: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ, ਪਰ ਉਹਨੂੰ ਰੋਜ਼ ਨਸ਼ਾ ਮਿਲਦਾ ਕਿੱਥੋਂ ਮਿਲਦਾ? ਜ਼ਿਆਦਾ ਸਵਾਲ ਕੀਤਾ ਚੀਮਾ ਜੀ ਨੇ, ਤਾਂ ਭੜਕਣਾ ਹੀ ਸੀ. ਮੌਤ ਹੋਣ ਤੋਂ ਪਹਿਲਾਂ ਉਹ ਇੱਕ ਵੀਡੀਓ ਆਪਣੀ ਆਪ ਪਾ ਗਿਆ ਕਿ ਮੈਂ ਹਰਪਾਲ ਚੀਮਾ ਨੇ ਜਿਹੜੀ ਪੁਲਿਸ ਭੇਜੀ ਹੈ ਮੈਂ ਡਰ ਗਿਆ, ਮੈਂ ਹਰਪਾਲ ਚੀਮੇ ਕਰਕੇ, ਸਰਪੰਚ ਕਰਕੇ ਸਰਫਾਸ ਕਰ ਰਿਹਾ, ਆਪਣੀ ਜਾਨ ਖਤਮ ਕਰ ਰਿਹਾ, ਅਤੇ ਉਹ ਸਰਫਾਸ ਕਰਕੇ ਮਰ ਗਿਆ.
9: ਯਾਰ, ਅੱਜ ਹਾਲਾਤ ਪੰਜਾਬ ਦੇ ਇੰਨੇ ਬਦ ਤੋਂ ਬਦਤਰ ਹੋਏ ਨੇ ਕਿ ਹਰ ਜਗ੍ਹਾ ਤੇ ਇਹੋ ਜਿਹੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ. ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਉਹ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ, ਪੁਲਿਸ ਜਿਹੜੀ ਹੈ ਇੱਕ ਗੁੰਡਾ ਤੰਤਰ ਬਣੀ ਹੋਈ ਹੈ.
3: My colleague Mohammed Ghazali has been tracking all the latest developments for us. He joins us live with the clarity we need at the moment. Ghazali, we're given to understand that Gulzar Singh's family and the villagers have said that he came under pressure from members of the village panchayat after expressing his concern over the drug sales before Harpal Singh Cheema.
10: Yeah, his own son is an addict. This was confirmed by multiple people in the village. The particular village where he belonged to has seen many drug deaths as well. This was confirmed by the husband of the serpent. Now, what the allegations are that when he confronted the finance minister.
3: Welcome, you're watching NDTV. I'm Gargi Rawat. Coming up ahead, we'll get to all the very latest on the Delhi building collapse in which students were killed. The FIR alleges the owners were aware of the structural risk but continued to build as they were driven by the lure of rental income. Also, a huge showdown in the Tamil Nadu Assembly over Vijay's speech. M.K. Stalin hits out at Vijay, says maintain dignity of the house. All that and more coming up ahead. First, a look at the headlines we're tracking. At an event in Vadodara, the Prime Minister tells students people will try to mislead you through jhoot ki goonj and not to fall for their lies, alluding to the opposition parties, including the Congress. The Prime Minister reviews ministers' performance amid buzz of a possible cabinet reshuffle. Sources say the Prime Minister held a three-hour meeting with over 12 ministers of state, taking stock of ministry work. A big showdown in Tamil Nadu Assembly over Chief Minister Vijay's speech. DMK MLA stormed the well of the house. The DMK seeks the Chief Minister's remarks be expunged. MK Stalin hits out at Vijay, says maintain dignity of house after Vijay's video of touching his cheek goes viral. NDTV accesses the FIR filed against the owner of the building that collapsed in Satya Niketan. It reveals four floors were added to the PG building to increase profits, even though there was structural danger. Manipuri musician beaten to death in Delhi. The musician dies after he was assaulted outside his home. Musician objected to drinking of booze in his neighborhood. His son alleges racism behind his father's murder. And the Eiffel Tower shuts down after women's staff were sidelined during a visit by Hindu group that consecrated the Bap's temple in France. The group says it respects the concerns raised, asserts no one was denied access to the Eiffel Tower. It's become a huge controversy.

0: All right, let's shift focus now to battleground Punjab, and a huge political firestorm has erupted there after the death of a man by suicide, and with drugs back in focus in Punjab. Now, this is after an individual died by suicide and he blamed a state minister over this. In a video recorded before his death, the deceased Gulzar Singh allegedly held that Punjab Minister Harpal Singh Cheema responsible, claiming he had questioned the minister about drugs and his son's addiction. Now, these allegations have triggered a political attack on the Bhagwant Mann government. Congress has alleged that the man was under pressure. The BJP has demanded Cheema's removal from his post and said that questioning our government comes with a price. The price is death. Meanwhile, BJP has planned an anti-drug yatra in 117 assembly seats in Punjab. BJP chief Nitin Naveen will be flagging off that yatra.
1: ਸਰਕਾਰੀ ਗੱਲ ਚੀਮਾ ਹੈ ਸੀ ਸਾਡੇ ਸਵਾਲ ਕੀਤਾ ਸੀ ਚੀਮਾ ਇਹ ਚੀਮਾ ਵੀ ਜ਼ਿੰਮੇਵਾਰ ਹੈ ਜੀ ਗੱਲ ਦਾ ਮੇਰੀ ਮੌਤ ਦਾ ਵੀ ਜ਼ਿੰਮੇਵਾਰ ਹੈ ਇੱਕ ਪੰਚਾਇਤ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ
2: ਕੀ ਸਵਾਲ ਕੀਤਾ ਜੀ ਤੁਸੀਂ ਨੇ
1: ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ
2: ਚਿੱਟੇ ਤਾਂ ਤੁਸੀਂ ਕਿਉਂ ਕੀਤਾ ਤੁਹਾਡੇ ਘਰੇ ਕੋਈ ਚਿੱਟਾ ਪੀਂਦਾ
1: ਹਾਂਜੀ ਮੇਰਾ ਮੁੰਡਾ ਪੀਂਦਾ
2: ਅੱਛਾ ਤੁਸੀਂ ਪੀੜ ਤੋਦੇ ਤੋਂ
1: ਹਾਂਜੀ
2: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ
1: ਮੇਰੇ ਸਾਰਾ ਕੁਛ ਹੀ ਵੇਚਤਾ ਜੀ
2: ਅੱਛਾ ਜੀ ਠੀਕ ਹੈ ਜੀ
1: ਮੈਂ ਇੰਨਾ ਬੇਰੁਜ਼ਗਾਰ ਕਰਤਾ ਨੇ ਜੀ ਮੰਗਣ ਤੋਂ ਵੀ ਮਜਬੂਰ ਹੋ ਗਿਆ ਔਰ ਸਰਪੰਚ ਹੀ ਤੋਂ ਵੀ ਮਜਬੂਰ
2: ਸਰਕਾਰ ਤਾਂ ਕਹਿੰਦੇ ਚਿੱਟਾ ਬੰਦ ਕਰਤਾ ਜੀ ਅਸੀਂ ਨੇ
1: ਚਿੱਟਾ ਕੋਈ ਬੰਦ ਨਹੀਂ ਹੋਈ ਜੀ
3: ਟੂਰ ਬਣਜਾਰੇ ਪਿੰਡ ਚੀਮਾ ਆਇਆ ਸੀ ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਜੀ ਪਿੰਡ 'ਚ ਸਰਿਆਮ ਚਿੱਟਾ ਵਿਕ ਰਿਹਾ ਹੈਗਾ ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂ
4: और जिसकी वजह से धमकाया था उसको भी रखा है और नंबर टू है ही शुड बी डिसमिस्ड फ्रॉम द मिनिस्ट्री इमीडिएटली
5: पंजाब सरकार दे वजीरां नूं ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦੀ ਸਜ਼ਾ ਸਜ਼ਾਏ ਮੌਤ ਹੈ ਔਰ ਇਹ ਗੱਲ ਕੱਲ ਗੁਲਜ਼ਾਰ ਸਿੰਘ ਦੀ ਜਿਹੜੀ ਦੁਖਦਾਈ ਡੈਥ ਹੋਈ ਹੈ ਜਿਹਨੇ ਹਰਪਾਲ ਚੀਮਾ ਨੂੰ ਜਦੋਂ ਉਹ ਦਿੜਬੇ ਹਲਕੇ 'ਚ ਸਨ ਉਹਨਾਂ ਨੇ ਆਪਦਾ ਇੱਕ ਸਵਾਲ ਪੁੱਛਿਆ ਕਿ ਜਿਹੜੇ ਨਸ਼ੇ ਨੇ ਚਿੱਟਾ ਉਹਨਾਂ ਉਸਦਾ ਮੁੰਡਾ ਉਹ ਕਹਿੰਦਾ ਜੀ ਇੰਨਾ ਨਸ਼ਾ ਵਿਕ ਰਿਹਾ ਕਿ ਕੋਈ ਹਿਸਾਬ ਨਹੀਂ ਉਹਨੇ ਆਪਦੇ ਮੁੰਡੇ ਦੀ ਵੀ ਗੱਲ ਕੀਤੀ ਔਰ ਜਦੋਂ ਸਵਾਲ ਕੀਤਾ ਹਰਪਾਲ ਚੀਮੇ ਨੂੰ ਜੋ ਉਹਦੀ ਦੁਰਦਰਸ਼ਾ ਹੋਈ ਉਸ ਤੋਂ ਬਾਅਦ ਉਸ ਇਨਸਾਨ ਨੇ ਇੱਕ ਸਿਆਣੇ ਬਿਆਣੇ ਗੁਲਜ਼ਾਰ ਸਿੰਘ ਨੂੰ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਮਜਬੂਰ ਕਰਤਾ ਜਿਹੜੀ ਸਿਆਸਤ ਕਰਦੀ ਹੈ ਨਸ਼ਿਆਂ ਦੇ ਨਾਂ 'ਤੇ ਔਰ ਉਸ ਗੁਲਜ਼ਾਰ ਸਿੰਘ ਨੇ ਅਖੀਰ 'ਚ ਯੂਮੀਲੇਟ ਹੋ ਕੇ ਤੰਗ ਪਰੇਸ਼ਾਨ ਹੋ ਕੇ ਉਸ ਤੋਂ ਦਬਕੇ ਮਾਰੇ ਗਏ ਕਿ ਤੇਰੇ 'ਤੇ ਪਰਚਾ ਬਣਾ ਦਿਆਂਗੇ ਕਿਉਂਕਿ ਉਹਨੇ ਹਿੰਮਤ ਕੀਤੀ ਕਿ ਜੇ ਸਰਕਾਰ ਉਹਨਾਂ ਲੋਕਾਂ ਨੇ ਚੁਣੀ ਸੀ ਉਹਨਾਂ ਲੋਕਾਂ ਨੇ ਇੱਕ ਸਵਾਲ ਕਰ ਲਿਆ
0: All right, so huge controversy there and a political slugfest in Punjab after the death by suicide of that man where he has spoken about his son and drugs. With that, we'll slip into a short break. More news on the other side.
6: Three decades of watching the world change. Of asking the questions that couldn't wait. Of telling the stories that couldn't be ignored. Of holding the line when it mattered most. Times change. Our purpose doesn't. NDTV 24/7 is now NDTV, when it really matters.

0: A political firestorm has erupted in Punjab over the drug crisis after a man died by suicide. In a video recorded before his death, deceased Gulzar Singh allegedly held Punjab Minister Harpal Singh Cheema responsible, claiming he had questioned the minister about drug and his son's addiction. The allegations have now triggered a massive political firestorm where the political attack is on the Bhagwant Mann government. Congress has alleged the man was under pressure. The BJP has demanded Cheema's removal from his post and has said Aam Aadmi Party government, in fact, has made this man pay the ultimate price. Meanwhile, the BJP has planned an anti-drug yatra in 170 assembly constituencies of Punjab.
1: ਇੱਕ ਪੰਚਾਇਤ ਪੰਚਾਇਤ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ।
2: ਕੀ ਸਵਾਲ ਕੀਤਾ ਜੀ ਤੁਸੀਂ?
1: ਮੈਂ ਚਿੱਟੇ ਬਾਰੇ ਸਵਾਲ ਕੀਤਾ ਜੀ।
2: ਚਿੱਟੇ ਤਾਂ ਤੁਸੀਂ ਕਿਉਂ ਕੀਤਾ? ਤੁਹਾਡੇ ਘਰੇ ਕੋਈ ਚਿੱਟਾ ਪੀਂਦਾ?
1: ਹਾਂਜੀ, ਮੇਰਾ ਮੁੰਡਾ ਪੀਂਦਾ।
2: ਅੱਛਾ, ਤੁਸੀਂ ਪੀੜ ਤੋਦੇ ਤੋਂ?
1: ਹਾਂਜੀ।
2: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ?
1: ਮੇਰੇ ਸਾਰਾ ਕੁਛ ਹੀ ਵੇਚਤਾ ਜੀ।
2: ਅੱਛਾ ਜੀ, ਠੀਕ ਹੈ ਜੀ।
1: ਮੈਂ ਇੰਨਾ ਬੇਰੁਜ਼ਗਾਰ ਕਰਤਾ ਨੇ ਜੀ, ਮੰਗਣ ਤੋਂ ਵੀ ਮਜਬੂਰ ਹੋ ਗਿਆ ਔਰ ਸਰਪੰਚ ਸੀ ਤੋਂ ਮਜਬੂਰ।
2: ਸਰਕਾਰ ਤਾਂ ਕਹਿੰਦੀ ਚਿੱਟਾ ਬੰਦ ਕਰਤਾ ਜੀ ਇਸਨੇ?
1: ਚਿੱਟਾ ਕੋਈ ਬੰਦ ਨਹੀਂ ਹੋਇਆ ਜੀ।